ਨਹੀਂ ਸੰਗੇ। ਜਿਹੜੇ ਵੇਲੇ ਮਾਸੂਮਾਂ ਨੇ ਗਿਲਾ ਕੀਤਾ ਹੈ, ਜਨਾਬ ਹੁਸੈਨ ਪਾਕ ਨੇ ਜਵਾਬ ਦਿੱਤਾ ਹੈ, ਕਿਉਂ ਲਾਸ਼ ਨਹੀਂ ਲਿਆਇਆ ਮੈਂ ਅੱਬਾਸ ਦੀ? ਸੈਯਦ ਫਰਮਾਨ ਦੇ

ਛੱਡੀ ਦੀ ਮੈਂ ਤਾਂ ਰੋਂਦੀ ਜੱਗ ਕੂੰ ਰਵੇਂਦੀ ਬੀਬੀ ਆਦੀ ਅੰਮਾ ਦਾ ਜਾਇਆ ਜੇ ਮੈਂ ਕਹਿਦੀ ਸੀ ਕੇ ਸ਼ਾਮ ਤੂੰ ਨਵੇਂਦੀ ਤਮਾਮ ਉਮਰ ਤੁਹਾਡੀ ਕਬਲਤੇ ਵਾਲਾਂ ਨਾਲ ਬਹਾਰ ਹੀ ਡੈਂਦੀ ਆ ਤੇ ਹੰਝੂਆਂ ਦੇ ਛਣਕਾਰ ਕਰੇਂਦੀ ਲਾਸ਼ ਵਿੱਚੋਂ ਆਵਾਜ਼ ਦੀ ਅੰਮਾ ਦੀ ਜਾਈ ਜੋ ਕੋ ਪੁੱਛੇ ਹਾ ਤੂੰ ਕੌਣ ਏ ਤੇ ਵੱਲ ਕਿਆ ਦੱਸੇ ਹਾਓ ਬੀਬੀ ਫਰਮੈਂਦੀ ਏ ਮੈਂ ਤਾਂ ਸਾਫ਼ ਆਖਾਂ ਹਾਂ ਮੈਂ ਪੇਸ਼ ਕਰਨਾ ਜੀ ਮੈਂ ਬੀਬੀ ਨੇ ਆਪਣਾ ਤਾਰਫ਼ ਪੇਸ਼ ਕੀਤਾ ਏ ਹੋ

ਛੱਡ ਕੇ ਸ਼ਹਿਰ ਮਦੀਨੇ ਤਾਂ ਹੀ ਟੁਰ ਪਏ ਕਰਬਲ ਪਾਸੇ, ਵਿਛੜੇ ਪਾਕ ਮੁਹੰਮਦ ਕੋਲੋਂ

0: ਸ਼ਾਮ ਨੂੰ ਸ਼ਾਮ ਦੇ ਵੇਲੇ ਮਿਲੀਆਂ ਸ਼ਾਮ ਨੂੰ ਬਾਂਗਾਂ ਪੜਦੇ ਪਏ ਕੁਰਾਨ ਨੂੰ ਜਾਂਦੇ ਸੀਸ ਦੇ ਉੱਤੇ ਸੰਗਾਂ
1: ਲਾਸ਼ਾਂ ਨੂੰ ਬ੍ਰੈਕਫੋਰਡ ਏਸ਼ੀਅਨ ਰੇਡੀਓ ਔਨ 1413 AM

0: ਜਿਹੜੇ ਵੇਲੇ ਜਨਾਬੇ ਬਾਸਲਮਦਾਰ ਜ਼ਖਮੀ ਹੋ ਗਏ ਤੇ ਜਨਾਬੇ ਹੁਸੈਨ ਪਾਕ ਆਪਦੇ ਕੋਲ ਪਹੁੰਚੇ ਤੇ ਜਨਾਬੇ ਬਾਸਲਮਦਾਰ ਨੇ ਕਰਜ਼ ਕੀਤੀ ਕਿ ਮੌਲਾ ਮੇਰੀ ਲਾਸ਼ ਖੈਮਿਆਂ ਦੇ ਵਿੱਚ ਨਾ ਲਿਜਾਣਾ, ਇਸ ਵਾਸਤੇ ਜੇ ਮੈਂ ਮਾਸੂਮਾ ਲਈ ਪਾਣੀ ਲੈਣ ਵਾਸਤੇ ਆਇਆ ਸਾਂ, ਜੇ ਮੇਰੀ ਲਾਸ਼ ਖੈਮਿਆਂ ਚ ਗਈ ਤੇ ਮੇਰੀ ਲਾਸ਼ ਮਾਸੂਮਾ ਤੋਂ ਸ਼ਰਮਿੰਦਾ ਹੋਵੇਗੀ। ਆਪ ਦੀ ਵਸੀਅਤ ਦੇ ਮੁਤਾਬਿਕ ਆਪ ਦੀ ਸ਼ਹਾਦਤ ਦੇ ਬਾਅਦ ਜਿਹੜੇ ਵੇਲੇ ਮੌਲਾ ਹੁਸੈਨ ਬਗੈਰ ਆਪ ਦੀ ਲਾਸ਼ ਦੇ ਖੈਮਿਆਂ ਚ ਆਏ ਤੇ ਜਨਾਬੇ ਅੱਬਾਸ ਅਲਮਦਾਰ ਦੀ ਛੋਟੀ ਜਿਹੀ ਬੱਚੀ ਆਪ ਦੀ ਲਾਸ਼ ਦਾ ਇੰਤਜ਼ਾਰ ਕਰ ਰਹੀ ਸੀ, ਜਿਹੜੇ ਵੇਲੇ ਉਹਨੇ ਵੇਖਿਆ ਕਿ ਜਨਾਬ ਹੁਸੈਨ ਆਪ ਦੀ ਲਾਸ਼ ਲੈ ਕੇ ਨਹੀਂ ਆਏ ਤੇ ਜਿਵੇਂ ਗਿਲਾ ਕੀਤਾ ਉਸ ਮਾਸੂਮਾ ਨੇ ਜਨਾਬ ਸੈਯਦ ਪਾਕ ਤੇ, ਮੈਂ ਉਹ ਗਿਲਾ ਪੇਸ਼ ਕਰਨਾ।
1: ਅੱਬਾਸ ਦੀ ਅਰਜ਼ ਕੀਤਾ

ਦੀ ਮੈਂ ਤਾਂ ਰੋਂਦੀ ਜੱਗ ਕੂੰ ਰਵੇਂਦੀ ਬੀਬੀ ਆਦੀ ਅੰਮਾ ਦਾ ਜਾਇਆ ਜੇ ਮੈਂ ਕਹਿਦੀ ਸੀ ਕੇ ਸ਼ਾਮ ਤੂੰ ਨਵੇਂਦੀ ਤਮਾਮ ਉਮਰ ਤੁਹਾਡੀ ਕਬਲਤੇ ਵਾਲਾਂ ਨਾਲ ਬਹਾਰ ਹੀ ਡੈਂਦੀ ਤੇ ਹੰਝਵਾਂ ਦੇ ਛਣਕਾਰ ਕਰੇਂਦੀ ਲਾਸ਼ ਵਿੱਚੋਂ ਆਵਾਜ਼ ਦੀ ਅੰਮਾ ਦੀ ਜਾਈ ਜੋ ਕੋ ਪੁੱਛੇ ਹਾ ਤੂੰ ਕੌਣ ਏ ਤੇ ਵੱਲ ਕਿਆ ਦੱਸੇ ਹਾਓ ਬੀਬੀ ਫਰਮੈਂਦੀ ਏ ਮੈਂ ਤਾਂ ਸਾਫ਼ ਆਖਾਂ ਹਾਂ ਮੈਂ ਪੇਸ਼ ਕਰਨਾ ਜੀ ਮੈਂ ਬੀਬੀ ਨੇ ਆਪਣਾ ਤਾਰਫ਼ ਪੇਸ਼ ਕੀਤਾ ਏ ਹੋ

ਮੂਮਿਨੋ ਆਓ ਮੁਸਲਮਾਨੋ ਮੌਲਾ ਤੇ ਤਲਵਾਰ ਦਾ ਵਾਰ ਹੋ ਗਿਆ ਅਰਸ਼ ਫਰਸ਼ ਤੇ ਗਮ ਦੇ ਬੱਦਲ ਛਾ ਗਏ ਹੁਸੈਨ ਦਾ ਬਾਬਾ ਵਸੀਅ ਰਸੂਲ ਸ਼ੌਹਰੇ ਬਤੂਲ ਹਾਲਤ ਰਕੂਬੇ ਜ਼ਕਾਤ ਦੇਣ ਵਾਲਾ ਮੁਹੰਮਦ ਦਾ ਭਰਾ ਸ਼ਹੀਦ ਥੀ ਗਿਆ ਇਹ ਹਾਲਤ ਪੁਰਾਵੀ ਜੀ ਮੈਂ ਤਹਿਰੀਰ ਕੀਤਾ।

ਓਏ ਮੁਸਲਮਾਨੋ ਮਸਜਿਦ ਦੀ ਦੀਵਾਰ ਕਨੂ ਆਹੋ ਬੁਕਾ ਦੇ ਆਵਾਜ਼ ਆਵਣ ਲੱਗਣ ਇਹ ਸ਼ੋਰ ਵਿੱਚ ਘਰ ਅਲੀ ਦੇ ਪੋਤੇ ਖੈਬਰ ਦਾ ਫਾਤੇ ਮਰ ਹਫ਼ਤੇ ਅੰਤਰ ਦਾ ਕਾਤਿਲ ਖੰਦਕ ਵਿੱਚ ਜ਼ੁਲਫ਼ਕਾਰ ਦੇ ਜੋਹਰ ਦਿਖਾਵਣ ਵਾਲਾ ਉਮਤ ਦੀ ਸਾਜ਼ਿਸ਼ ਦਾ ਸ਼ਿਕਾਰ ਥੀ ਗਿਆ ਜਿਹੜੇ ਦੀਨ ਦੀ ਖਾਤਿਰ ਸਾਰੀ ਹਯਾਤੀ ਮੌਲਾ ਜਹਾਦ ਕਰਦਾ ਰਿਹਾ ਜਿਹੜੇ ਕੁਰਾਨ ਕੋ ਮੌਲਾ ਦੇ ਬੱਚੇ ਨੇ ਨੌਕ ਸਲਾਮ ਤੇ ਬਾਜ਼ਾਰ ਸ਼ਾਮ ਦੇ ਵਿੱਚ ਪੜ੍ਹੇ ਜਾਏ ਮੁਹੰਮਦ ਦੀ ਗੁਲਾਮੀ ਅਲੀ ਦਾ ਈਮਾਨ ਦਿਆ ਉਹ ਮੁਹੰਮਦ ਦੀ ਉਮਤ ਨੇ ਉਹ ਦੀਨ ਦਾ ਕਲਮਾ ਪੜ੍ਹਨ ਵਾਲਿਆਂ ਨੇ।

ਦੀ ਮੈਂ ਤਾਂ ਰੋਂਦੀ ਜੱਗ ਕੂ ਰਵੇਂਦੀ ਬੀਬੀ ਆਦੀ ਅੰਮਾ ਦਾ ਜਾਇਆ ਜੇ ਮੈਂ ਕਹਿ ਦੀ ਥੀ ਕਿ ਸ਼ਾਮ ਤੂੰ ਨਵੇਂਦੀ ਤਮਾਮ ਉਮਰ ਤੁਹਾਡੀ ਕਬਲਤੇ ਵਾਲਾਂ ਨਾਲ ਬਹਾਰ ਹੀ ਡੈਂਦੀ ਆ ਤੇ ਹੰਝਵਾਂ ਦੇ ਛਣਕਾਰ ਕਰੇਂਦੀ ਲਾਸ਼ ਵਿੱਚੋਂ ਆਵਾਜ਼ ਅੰਮਾ ਦੀ ਜਾਈ ਜੋ ਕੋ ਪੁੱਛੇ ਹਾ ਤੂੰ ਕੌਣ ਏ ਤੇ ਵੱਲ ਕਿਆ ਡੱਸੇ ਹਾਓ ਬੀਬੀ ਫਰਮੈਂਦੀ ਏ ਮੈਂ ਤਾਂ ਸਾਫ਼ ਅੱਖਾਂ ਹਾਂ ਮੈਂ ਪੇਸ਼ ਕਰਨਾ ਜੀ ਮੈਂ ਬੀਬੀ ਨੇ ਆਪਣਾ ਤਾਰਫ਼ ਪੇਸ਼ ਕੀਤਾ ਏ ਹੋ

ਆਓ ਬੇ ਮੁਸਲਮਾਨੋ, ਕਾਸਮ ਦੇ ਸਿਹਰੇ ਲੁਟੀਜ ਗਏ, ਅਕਬਰ ਦੀ ਜਵਾਨੀ ਲੁਟੀਜ ਗਈ ਏ, ਅਬਾਸ ਦੇ ਬਾਜ਼ੂ ਕਪੀਜ ਗਏ, ਇਮਾਮ ਮਜ਼ਲੂਮ ਜਨਾਬ ਹੁਸੈਨ, ਹੁਸੈਨ ਕੋ ਰੋਵਣ ਵਾਲਿਓ, ਮੁਹੰਮਦ ਦਾ ਕਲਮਾ ਪੜਨ ਵਾਲਿਓ, ਲਾ ਇਲਾਹ ਇਲੱਲਾ ਆਖਣ ਵਾਲਿਓ, ਜਨਾਬ ਜ਼ਹਰਾ ਕੋ ਪੁਰਸਾ ਡੇਵਣ ਵਾਲਿਓ, ਊਹਾ ਹੁਸੈਨ ਜਿਹਦੇ ਮੁਤਲਕ ਮੁਹੰਮਦ ਨੇ ਫਰਮਾਇਆ ਹਾ, ਅਲ ਹੁਸੈਨ ਮਿੰਨੀ ਵਾ ਅਨਾ ਮਿਨ ਅਲ ਹੁਸੈਨ, ਹੁਸੈਨ ਮੈਂ ਸੇ ਮੈਂ ਹੂੰ, ਹੁਸੈਨ ਮੁਝਸੇ ਹੈ, ਊਹਾ ਹੁਸੈਨ ਜਿਹਦੇ ਨਾਸ ਚਿੰਦਾ ਰਹੇ ਮੁਹੰਮਦ, ਅੱਜ ਮੈਦਾਨ ਕਰਬਲਾ ਦੀ ਤਨਹਾ ਖੜੋਤਾ ਆਵਾਜ਼ ਦਿੰਦਾ ਹੈ, ਹਾਏ ਕੋਈ ਮੈਂ ਮਜ਼ਲੂਮ ਦੀ ਮਦਦ ਕਰਨ ਵਾਲਾ ਹੋ, ਤਰੇ ਵਾਰੀ ਆਵਾਜ਼ ਕੀਤੀ ਹੈ ਸੈਯਦ ਨੇ, ਕੋਈ ਜਵਾਬ ਨਹੀਂ ਆਇਆ, ਕਈ ਮੁਸਲਮਾਨ ਨੇ ਜਵਾਬ ਨਹੀਂ ਦਿੱਤਾ, ਮਗਰ ਪਿਓ ਧੀਆਂ ਦੀ ਬੜੀ ਮੁਹੱਬਤ ਹੁੰਦੀ ਏ, ਉਹ 4 ਸਾਲ ਦੀ ਮਾਸੂਮ ਬੱਚੀ ਜਨਾਬ ਹੁਸੈਨ ਪਾਕ ਦੀ ਨੇ ਖੈਮ ਦੇ ਵਿੱਚ ਆਪਣੇ ਬਾਬੇ ਹੁਸੈਨ ਦੀ ਆਵਾਜ਼ ਸੁਣੀਏ, ਬੀਬੀ ਬਰਦਾਸ਼ਤ ਨਹੀਂ ਕਰ ਸਕੀ, ਬੀਬੀ ਦੌੜੀਏ ਮੈਦਾਨ ਕਰਬਲਾ ਦੇ ਪਾਸੇ, ਘੋੜਿਆਂ ਵਿੱਚੋਂ ਲੰਘਦੀ ਹੋਈ ਸ਼ਾਮਿਆਂ ਦੀਆਂ ਫੌਜਾਂ ਵਿੱਚੋਂ ਗੁਜ਼ਰ ਕਰੇਂਦੀ, ਕਰਬਲਾ ਦੀ ਧਰਤੀ ਰੇਤ ਤੇ ਦੌੜਦੀ ਹੋਈ ਬੀਬੀ ਆਈ ਆਪਣੇ ਬਾਬੇ ਦੇ ਕੋਲ, ਊਂ ਪਾਸੇ ਜਨਾਬ ਹੁਸੈਨ ਅਲੈਹਿ ਸਲਾਮ ਨੇ ਤਲਵਾਰ ਜ਼ਮੀਨ 'ਚ ਗੱਡੀਏ, ਕਬਜ਼ਾ ਤਲਵਾਰ ਤੇ ਮੱਥਾ ਰੱਖੇ, ਉਹ ਬਾਰਗਾਹ ਇਲਾਹੀ ਦੇ 'ਚ ਪੇਸ਼ ਹੈ, ਯਾਦ ਕਰੇ ਦੇ ਪਰਵਰਦਿਗਾਰ ਆਲਮ ਕੋ, ਇੱਕ ਪਾਸੇ ਆ ਕੇ ਬੀਬੀ ਖੜ ਗਈ ਏ, ਬੀਬੀ ਆਦੀ ਅਸਲਾਮ ਅਲੈਕਾ ਯਬਨ ਰਸੂਲੁਲਾਹ, ਸੈਯਦ ਨੇ ਕੋਈ ਆਵਾਜ਼ ਨਹੀਂ ਦਿੱਤੀ, ਵਾਲ ਬੀਬੀ ਬਾਏ ਪਾਸੇ ਆਈਏ, ਬੀਬੀ ਆਦੀ ਅਸਲਾਮ ਅਲੈਕਾ ਮੈਂ ਮਜ਼ਲੂਮ ਦਾ ਬਾਬਾ, ਸੈਯਦ ਨੇ ਪੁੱਛਿਆ ਕੌਣ ਜਿਹੜਾ ਵਕਤ ਮੈਂ ਕੋ ਸਲਾਮ ਪਿਆ ਕਰੇ ਦੇ, ਬੀਬੀ ਆਦੀ ਓ ਬਾਬਾ ਮੈਂ ਸਕੀਨਾ, ਅੱਜ ਤੂੰ ਮੈਂ ਕੋ ਸੁਝਾਣਦਾ ਨਹੀਂ, ਜਿਵੇਂ ਬੀਬੀ ਨੇ ਆਪਣਾ ਤਾਰਫ ਪੇਸ਼ ਕੀਤਾ, ਮੈਂ ਅਰਜ਼ ਕਰੇਂਦਾ ਬੀਬੀ ਆਦੀ ਏ ਲਾ ਗਏ ਤੂੰ ਤੇਨਾ

ਵਿੱਚ ਪਰਦੇਸ ਦੇ ਬਾਬਾ ਮੈਡਾ ਰੋਲ ਨਹੀਂ ਔਲਾਦੇ ਆਵੇ ਬੋਮਿਨੋ ਆਓ ਮੁਸਲਮਾਨੋ ਈ ਪਾਸੇ ਈ ਹਾਲਤ ਥਈ ਏ ਊ ਪਾਸੇ ਇੱਕ ਆਵਾਜ਼ ਆਉਂਦੀ ਏ ਮੈਂ ਅਰਜ਼ ਕਰਾਂ ਹੈਦਰ ਕੀ ਸਵਾਰੀ ਸੂਏ ਫਿਰਦੌਸ ਚਲੀ ਹੈ ਜਾਗੋ ਕੇ ਸ਼ਬੇ ਕਦਰ ਸ਼ਬੇ ਕਤਲ ਅਲੀ ਹੈ ਮੋਮਿਨ ਭੀ ਅਬ ਸਰ ਕੋ ਖੋਲੇਂਗੇ ਔਰ ਅਹਲੇ ਹਰਮ ਭੀ ਜ਼ਹਰਾ ਕੀ ਨਿਦਾ ਆਈ ਕਫਨ ਫਾੜੇਂਗੇ ਹਮ ਭੀ ਆਓ ਬੇ ਮੋਮਿਨੋ ਆਓ ਮੁਸਲਮਾਨੋ ਮੌਲਾ ਤੇ ਤਲਵਾਰ ਦਾ ਵਾਰ ਹੋ ਗਿਆ ਅਰਸ਼ ਫਰਸ਼ ਤੇ ਗਮ ਦੇ ਬੱਦਲ ਛਾ ਗਏ ਹੁਸੈਨ ਦਾ ਬਾਬਾ ਵਸੀ ਰਸੂਲ ਸ਼ੌਹਰੇ ਬਤੂਲ ਹਾਲਤ ਰਕੂਬ ਜ਼ਕਾਤ ਦੇਣ ਵਾਲਾ ਮੁਹੰਮਦ ਦਾ ਭਰਾ ਸ਼ਹੀਦ ਥੀ ਗਿਆ ਇਹ ਹਾਲਤ ਪੁਰਾਵੀ ਜੀ ਮੈਂ ਤਹਿਰੀਰ

ਛੱਡ ਕੇ ਸ਼ਹਿਰ ਮਦੀਨੇ ਤਾਈ ਟੁਰ ਪਏ ਕਰਬਲ ਪਾਸੇ, ਵਿਛੜੇ ਪਾਕ ਮੁਹੰਮਦ ਕੋਲ ਕਰ

ਸ਼ਾਮ ਨੂੰ ਸ਼ਾਮ ਦੇ ਵੇਲੇ ਮਿਲੀਆਂ ਸ਼ਾਮ ਨੂੰ ਬਾਂਗਾ ਪੜਦੇ ਪਏ ਕੁਰਾਨ ਨੂੰ ਜਾਂਦੇ ਸੀਸ ਦੇ ਉੱਤੇ ਸੰਗਾ ਲਾਸ਼ਾਂ ਤੂੰ ਰੁਸਤੇ ਹੋਏ

ਨੂੰ ਸ਼ਾਮ ਦੇ ਵੇਲੇ ਮਿਲੀਆਂ ਸ਼ਾਮ ਨੂੰ ਬਾਂਗਾਂ ਪੜਦੇ ਪਏ ਕੁਰਾਨ ਨੂੰ ਜਾਂਦੇ ਸੀਸ ਦੇ ਉੱਤੇ ਸਾਂਗਾਂ ਲਾਸ਼ਾਂ ਤੂੰ ਨੂੰ ਰੁੱਸਦੇ ਹੋਏ